0: ਜੀ ਕਰਦਾ ਜੀ ਕਰਦਾ ਕਪਤਾਨ ਹਾਂ ਦੇ ਜਲਸੇ ਤੇ ਨੱਚਨੇ ਦਾ ਮੇਰਾ ਅੱਜ ਜੀ ਕਰਦਾ ਜੀ ਕਰਦਾ ਕਪਤਾਨ ਹਾਂ ਦੇ ਜਲਸੇ ਤੇ ਨੱਚਨੇ ਦਾ ਮੇਰਾ ਅੱਜ ਜੀ ਕਰਦਾ ਜੀ ਕਰਦਾ ਜੀ ਕਰਦਾ ਕਪਤਾਨ ਹਾਂ ਦੇ ਜਲਸੇ ਤੇ ਨੱਚਨੇ ਦਾ ਮੇਰਾ ਅੱਜ ਜੀ ਕਰਦਾ ਜੀ ਕਰਦਾ ਕਪਤਾਨ ਹਾਂ ਦੇ ਜਲਸੇ ਤੇ ਨੱਚਨੇ ਦਾ ਮੇਰਾ ਅੱਜ ਜੀ ਕਰਦਾ.
1: Studio Brussels. Life is music.